ਸਾਡੇ ਦਿਲ ਤੇ ਨਹੀਂ ਦਿਮਾਗ ਤੇ ਛੁਰੀਆਂ ਚਲਾਣੇ ਆ ਰਹੀ ਸੀ ਜਿਹਦਾ ਨਾਮ ਹੈਗਾ ਸੁਹਾਨੀ ਸ਼ਾਹ। ਯਾਰ ਦਲੇਰ ਪਾਜੀ ਕਾ ਇਸ ਗਾਣੇ ਪੇ ਡਾਂਸ ਕਿਆ ਕਮਾਲ ਥਾ, ਲੇਕਿਨ ਉਸਸੇ ਵੀ ਜ਼ਿਆਦਾ ਕਮਾਲ ਹੋਗਾ ਸੁਹਾਨੀ ਕੇ ਸਾਥ ਵੋ ਸ਼ਾਮ ਜੋ ਹਮ ਔਰ ਆਪ ਬਿਤਾਨੇ ਵਾਲੇ ਹੈਂ। 25th ਆਫ ਸੈਪਟੈਂਬਰ QNCC ਮੇਂ ਦਿ ਮੈਂਟਲੀ ਸੁਹਾਨੀ ਸ਼ਾਹ ਲਾਈਵ ਇਨ ਕਤਰ। ਯੈਸ, ਔਰ ਯੇ ਐਸਾ ਹੋਣੇ ਜਾ ਰਹਾ ਹੈ ਨਾ ਜਹਾਂ ਪਰ ਆਪਕੇ ਦਿਮਾਗ ਕੇ ਸਾਥ ਸਾਥ ਦੂਸਰੇ ਕੇ ਦਿਮਾਗ ਕੇ ਸਾਥ ਖੇਲ ਹੋਗਾ ਐਂਡ ਆਪ ਉਸਕੋ ਇੰਜੋਏ ਵੀ ਕਰੇਂਗੇ। ਬਸ ਇਤਨਾ ਹੀ ਨਹੀਂ, ਇਸਕੇ ਇਲਾਵਾ ਯਹਾਂ ਪਰ ਮਿਊਜ਼ਿਕ ਡਾਂਸ ਡੂਓ ਬੋਲੇ ਤੋ ਚਰਨ ਔਰ ਆਸੀ ਵੀ ਪਰਫਾਰਮ ਕਰਨੇ ਜਾ ਰਹੇ ਐਂਡ ਬਾਦਸ਼ਾਹ ਕੇ ਸਾਥ ਇਨਕਾ ਲੇਟੈਸਟ ਵੀਡੀਓ ਜ਼ਰੂਰ ਚੈੱਕਆਊਟ ਕੀਜੀਏ ਐਂਡ ਹਮ ਆਪਕੋ ਜਲਦ ਹੀ ਇਨ ਦੋਨੋਂ ਕਾ ਇੱਕ ਡੈਡਲੀ ਕੋਂਬੀਨੇਸ਼ਨ ਸੌਂਗ ਵੀ ਸੁਣਾਏਂਗੇ ਯਹੀ ਮਿਰਚੀ ਪਰ। ਫਿਲਹਾਲ ਲਈ ਤਾਂ ਮਸਤ ਮੌਲਾ ਗੌਰਵ ਇਤਨਾ ਹੀ ਕਹੇਗਾ, ਜਿਤਨੀ ਜਲਦੀ ਹੋ ਸਕੇ ਆਪਣੀ ਟਿਕਟਸ ਬੁੱਕ ਕਰ ਲਓ ਕਿਉਂਕਿ ਐਸਸੀਟੀ ਸਨੂਨੂ ਪਰ 30 ਕਤਰੇ ਰਿਆਲ ਕਾ ਕੈਸ਼ਬੈਕ ਐਂਡ ਸਾਥ ਹੀ ਸਾਥ ਅਰਲੀ ਬਰਡ ਆਫਰ ਵੀ ਚੱਲ ਰਿਹਾ ਐਂਡ ਇੱਕ ਵਾਰ ਸੀਟ ਫੁੱਲ ਹੋ ਗਈ ਤਾਂ ਬਾਕੀ ਲੋਕ ਯਹੀ ਕਹੇਂਗੇ ਹਮ ਤਾਂ ਬਾਹਰ ਸੇ ਦੇਖ ਰਹੇ ਥੇ ਅੱਛਾ ਨਹੀਂ ਲਗਾ, ਤੁਮ ਲੋਕ ਅੰਦਰ ਥੇ ਮਜ਼ੇ ਲੀਏ। ਫਿਲਹਾਲ ਕੇ ਲਈ ਆਂਖ ਮਾਰੀਏ ਔਰ ਆਗੇ ਬੜੀਏ ਮਿਰਜੀ ਥੋਟ। One more remix.